0: ਸੁੱਕਿਆ ਵਰਤੀ
1: ਤਾਹੀਂ ਦਿਸ਼ਾਇਆ
0: ਭਜਤ ਸੁਲਤੀ ਰਾਮ ਪੰਮ ਪਰਮ ਪਰਮ ਪੰਮ ਪਰਮ ਪਰਮ ਪੰਮ ਪਰਮ ਪਰਮ
1: ਤੁਝੀ ਮਾਜੀ ਚੌਗਾਂਚੀ ਹੀ ਯਾਰੀ ਸੰਭਲੀ
0: ਓਹੋ ਹੋ ਜਗਤ ਸਾਰੇ ਨਾਹੀ ਅਸ਼ਟੀ ਜੋੜੀ ਦੁਸਰੀ
1: ਅਸ਼ਿਕੀ ਮਈਆ
0: ਹੋ ਕਸ਼ੀ ਖਡਲੀ
1: ਅਸ਼ਿਕੀ ਮਈਆ
0: ਖਡਲੀ ਲਾ ਲਾ ਲਾ ਲਾ ਲਾ ਲਾ ਲਾ ਵਨ ਟੂ ਥ੍ਰੀ